0: ਲਗਦੀ ਨਾ ਕਰਾਇਮ।
1: ਅੱਛਾ ਸ਼ੂਗਰ ਦੀ ਕਰਾਈ ਆ, ਜਿਹੜੇ ਦੀ ਨਾ ਹੈ ਕਰਾਈ ਲੀਵਰ ਜੀ?
0: ਨਾ ਸਰ ਨਾ।
1: ਅੱਛਾ ਰਾਤ ਜੋ ਜ਼ਿਆਦਾਤਰ ਘਣੋ ਸੜਨਾ ਹੁੰਦਾ ਪੇਰ?
0: ਸਰ ਸੜਨ ਲਈ ਦਾ ਬੋ ਦੋਈ ਬੋਈ ਮਨਾ ਵਰ ਸੁਮਨਾ ਵਰ ਜੇ ਰਾਤ ਉਠਨਾ ਤੇ ਵੀਰੀ ਦੋਨਾ
1: ਹੈ। ਅਜਾ ਵਰ ਦੋਨਾ ਹੈ ਮਨਾ ਪੇਰ ਜੀ ਤਰਿਓ ਸੜਨ ਦਿਓ।
0: ਜੀ ਜੀ ਜੀ ਸਰ।
1: ਤਮਾ ਬਿਹਤਰ ਆਏ ਤੇ ਇਹ ਜਿਹੜਾ ਸ਼ੂਗਰ ਵਾਲੀ ਟੈਸਟ ਆ, ਸ਼ੂਗਰ ਤਾਂ ਜੀ 네ਗੇਟਿਵ ਆਈ ਹੁੰਦੀ ਮੁਖੇ ਮੁੰਦਾ ਹੈ। ਮੈਂ ਜੋ ਸ਼ੂਗਰ ਦੇ ਕੀ ਤਾਂ ਰਿਪੋਰਟ ਕਰਾਈ ਆ, ਇਹ ਤਾਂ ਜੀ 네ਗੇਟਿਵ ਆਈ ਹੁੰਦੀ।
0: ਜੀ ਜੀ ਸ਼ੂਗਰ ਦੇ ਡਾਕਟਰ ਸਾਹਿਬ ਜੋ ਕੋਨੇਗਾ।
1: ਹਾਂ ਕੋਨੇਗਾ ਜਾਂ 네ਗੇਟਿਵ ਆਈ ਹੁੰਦੀ ਹੈ ਤਾਂ ਜੋ ਜਿਹੜੇ ਜੋ ਮਸਲ ਇਹਨਾਂ ਜੋ ਥਿੰਦੋ ਆ ਐਲਐਫਟੀ ਥਿੰਦੀ ਆ ਇਹਨੇ ਜੀ ਜਾਂ ਫੈਟੀ ਲੀਵਰ ਥੀ ਸਕੇ ਤੋ ਇਹੋ ਇਹ ਮੁਮਕਿਨ ਹੈ ਜੇ ਕਿ ਨਿਸ਼ਾਨੀਆਂ ਤਾਂ ਬੁਧਾਇਆ ਥਾ ਇਹਨਾਂ ਮੇ ਇਹੋ ਥੀ ਸਕੇ ਤੋ ਬਿਹਤਰ ਆ ਤਾਂ ਡਾਕਟਰ ਸਾਹਿਬ ਕਿ ਰੂਬਰੂ ਦੇਖਾਰੇ ਵਣੋ ਛੋ ਜੇ ਬਿਮਾਰੀ ਲੀਵਰ ਵਾਰੀ ਸਾਇਲੈਂਟ ਕਿਲਰ ਵੀ ਅਸੀਂ ਇਹਨਾਂ ਕੇ ਚਾਹੁੰਦਾ ਹਾਂ ਮਾਣੋ ਇਹਨਾਂ ਕੇ ਥੋੜੋ ਹਲਕੋ ਵਠਣਾ ਨੇ ਇਹਨਾਂ ਕੇ ਕਦੇ ਵੀ ਹਲਕੋ ਨਾ ਵਠਣ ਗੁਰਜੇ ਬਿਹਤਰ ਆ ਤਾਂ ਡਾਕਟਰ ਸਾਹਿਬ ਕਿ ਰੂਬਰੂ ਦੇਖਾਰੇ ਵਣੋ ਤੋ ਬਿਹਤਰ ਥਿੰਦੋ ਬਾਕੀ ਡਾਕਟਰ ਸਾਹਿਬ ਤਾਂ ਕੇ ਹਾਲੀ ਦੱਸ ਦਿੰਦੋ ਕੋਈ ਫਸਟ ਏਡ ਦੇ ਮੁਤਾਬਿਕ ਠੀਕ ਆ ਬਸ
0: ਸਰ ਬਸ ਇਨਸ਼ਾਅੱਲਾ ਤਾਲਾ ਅਚਬੋ
1: ਬੁੱਧੋ ਬੁੱਧੋ ਐਫਐਮ ਬੁੱਧੋ ਵਧੀਕ ਡਾਕਟਰ ਸਾਹਿਬ ਆਂਖੇ ਬੁਧਾਈ ਤੋ ਜੀ ਸਰ ਡਾਕਟਰ ਸਾਹਿਬ
2: ਹਾਂ ਜੀ ਸਰ ਬਿਲਕੁਲ ਤਵਾਂ ਜੀ ਪੇਸ਼ੈਂਟ ਜਿਲਾ ਸਜੈਸ਼ਨ ਬਿਹਤਰ ਆਏ ਤਾਂ ਲਿਵਰ ਪ੍ਰੋਬਲਮ ਥੀ ਸਕੇ ਤੋ ਹੈਪਾਟਾਈਟਿਸ ਥੀ ਸਕੇ ਤੀ ਮੈਦੇ ਜਾ ਪ੍ਰੋਬਲਮ ਉਨ ਜੇ ਕਰੇ ਥੀ ਸਕੰਦਾ ਜੇ ਜੇ ਕਰੇ ਜੇ ਕੋ ਸੋ ਤੇਜ਼ਾਬਿਤ ਜਿਸਮ ਮੇ ਵਧੀ ਵੀਂਦੀ ਹੈ ਪੋ ਉਨ ਜੋ ਜੇ ਕੋ ਹੈ ਸੋ ਜਦੇ ਐਸਿਡਿਟੀ ਹੁੰਦੀ ਹੈ ਜਾਂ ਇਕੜੀ ਛਾਤੀ ਮੇ ਐਸਿਡਿਟੀ ਥੀਂਦੀ ਹੈ ਹੱਥ ਪੈਰਨ ਜੋ ਸੜਨ ਥੀਂਦੋ ਆਏ ਅੱਖੀਆਂ ਜੋ ਸੜਨ ਥੀਂਦੋ ਆਏ ਇਹੋ ਸਭ ਜੇਕੋ ਆਏ ਸੋ ਮਾਦੇ ਐਂ ਜਿਗਰ ਜੇ ਕਰੇ ਜੇਕੋ ਆ ਸੋ ਪ੍ਰੋਬਲਮਸ ਹੁੰਦਾ ਹੈ ਇਹਨਾਂ ਜੇ ਲਾਇ ਬਿਹਤਰੀਨ ਹੱਲ ਮਾਂ ਇਹੋ ਹੀ ਚਵੰਦਸ ਤ ਹੋਮਿਓਪੈਥਿਕ ਮੇ ਮੌਜੂਦ ਆਏ ਬਗੈਰ ਕੈਂ ਸਾਈਡ ਇਫੈਕਟ ਜੇ ਅਵਾਂ ਬਿਲਕੁਲ ਦਵਾਊਂ ਜੇਕੋ ਆ ਸੋ ਉਹਨਾਂ ਖੇ ਇਸਤੇਮਾਲ ਕਰਾ ਸਕੋ ਤਾ ਲੇਕਿਨ ਡਾਕਟਰ ਜੇ ਤਜਵੀਜ਼ ਸਾਂ ਗਡੋ ਗਡ ਐਂ ਉਨ ਖਾਂ ਇਲਾਵਾ ਪਰਹੇਜ਼ ਮੇ ਜ਼ਰੂਰ ਦੋਸਤ ਚੰਦਾਸੀਂ ਇੱਕ ਤਾਂ ਪਾਣੀ ਜੋ ਇਸਤੇਮਾਲ ਤਮਾਮ ਜ਼ਰੂਰੀ ਆਹੇ ਖੀਰ ਜੋ ਇਸਤੇਮਾਲ ਤਮਾਮ ਜ਼ਰੂਰੀ ਆ ਫਰੂਟਸ ਜੋ ਇਸਤੇਮਾਲ ਖਾਸ ਕਰੇ ਪਪੀਤੋ ਜੇਕੋ ਆਹੇ ਸੋ ਹਿਨ ਮੌਸਮ ਮੇ ਆਮ ਜਾਮ ਆਹੇ ਤ ਉਹ ਤਮਾਮ ਜੇ ਲਾਇ ਜ਼ਰੂਰੀ ਆ ਰਾਤ ਜੋ ਰੋਜ਼ਾਨਾ 7 ਦਾਣਾ ਕਾਰੀ ਡਰਾਖ ਪਾਣੀ ਮੇ ਪਿਸਾਇ ਰਖਨ ਹਿਕੜੋ ਨੰਢੜੋ ਟੁਕੜੋ ਮਿਸਰੀ ਜੋ ਐਂ ਨੰਢੋ ਫੋਟੋ ਬਕਾਰਾ ਮਿਰਚ ਰਾਤ ਜੋ ਪਿਸਾਇ ਰਖ ਸੁਬੁਹ ਜੋ ਨੇਰਾ ਨੇ ਜੇਕੋ ਆਹੇ ਸੋ ਛਾਣੇ ਉਹ ਪਾਣੀ ਪੀ ਛੱਡਣ ਐਂ ਉਹ ਜੇਕੀ ਕਾਰੀ ਡਰਾ ਖਾਏ ਉਹ ਖਾਈ ਛੱਡਣ ਇਨਸ਼ਾਅੱਲਾ ਤਾਲਾ ਉਨ ਸਾਂ ਫਸਟ ਏਡ ਜ਼ਰੂਰ ਮਿਲੰਦੀ ਕੁਝ ਅਫ਼ਾਕੋ ਮਿਲੰਦੋ ਲੇਕਿਨ ਮਰਜ਼ ਖੇ ਛੱਡਣ ਜੇ ਲਾਇ ਹੋਮਿਓਪੈਥਿਕ ਟ੍ਰੀਟਮੈਂਟ ਜ਼ਰੂਰ ਜੇਕੋ ਆਸ ਵਠੰਦਾ ਐਂ ਜੀਅਂ ਤ ਜੇਕੋ ਆਸ ਅਵਾਂਖੇ ਖ਼ਬਰ ਆਏ ਤ ਅਸਾਂਜਾ ਡੇਜ਼ ਆਹਿਨਿ ਜੁਮੋ ਛੰਛਰ ਆਚਰ ਚੈੱਕਅਪ ਫੀਸ ਫ੍ਰੀ ਆ ਜੇਕਡੇ ਰੂਬਰੂ ਡੇਖਾਰੇ ਵੇਂਦਾ ਤਾਂ ਅਜਾ ਵਧੀਕ
1: ਬਿਹਤਰ ਥਿੰਦੋ ਪ੍ਰੋਗਰਾਮ ਸਿਹਤ ਜੀ ਗਾਲ੍ਹ ਜੀ ਮਹਿਰਾਪੁਰ ਐਫਐਮ 94 ਜੋ ਹੀ ਆਵਾਜ਼ ਅਵਾਂ ਜੇ ਸਮਾਤਨ ਤੇ ਪਹੁੰਚੇ ਪਿਓ ਫੇਸਬੁੱਕ ਜ਼ਰੀਏ ਕਾਫੀ ਦੋਸਤ ਅਸ ਸਾਂ ਗੱਡ ਆਹਿਨ ਗੱਡੇ ਜੀ ਖਾਂ ਦਵਾਂ ਰਿਆਜ਼ ਹੁਸੈਨ ਅੰਸਾਰੀ ਸਾਹਿਬ ਅਸ ਸਾਂ ਗੱਡ ਆਹੇ ਗੱਡੇ ਜੀ ਖਾਂ ਬਦਰ ਸਿੰਧੀ ਸਾਹਿਬ ਅਸ ਸਾਂ ਗੱਡ ਆਹਿਨ ਉਹਨਾਂ ਸਭਨੀ ਦੋਸਤਾਂ ਖੇ ਭਲੀਕਾਰ ਚਾਹੁੰਦਾ ਜੇਕੇ ਦੋਸਤ ਫੇਸਬੁੱਕ ਜ਼ਰੀਏ ਅਸ ਸਾਂ ਗੱਡ ਆਹਿਨ ਤਾਂ ਅਸਾਂ ਜੇ ਪ੍ਰੋਗਰਾਮ ਮੇਂ ਬਜ਼ਰੀਆ ਲਾਈਵ ਕਾਲ ਸ਼ਾਮਿਲ ਥੀ ਸਕੋ ਥਾ 0301-96-8151 ہی وقت آئے کمرشل بریک جو پروگرام میں ہلوں تھا کمرشل بریک کی طرف گر گر رہے جو بدھنا رہو جی مہراپور ایف ایم 94